0: ཁྱི དང ར སླ ར སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ སྲ ਉਰਗੀਦਲੀ ਟਵਾਂਦੀ ਥੋ ਲੈਨ ਥੋ ਚੇ ਤਾਰ ਤੇ ਸਟੇਮਿਕ ਸ਼ਰਗੰ ਬੁਜੂਈ ਨਗਜੂ ਟਵਾਰ ਨਗੋਂ ਦੇ ਲੈਨ ਥੋ ਸੋਨਾ ਸ਼ਰਗੰ ਤੋਂਗਰਾ ਟਵਾ ਜੇ ਲੈਨ ਥੋ ਸੋਨਾ ਸ਼ਰਗੰ ਅੰਗਨੀਵਾ ਟਵਾ ਖਸਮਾ ਲੈਨ ਥੋ ਸੋਨਾ ਸ਼ਰਗੰ ਸੰਬਾਜੀ ਯੋ ना देरंग लेनसन दग सोसुंग कुई जिर सालंग चांबान दग जिग रंग सोनो गु जेंग गे देरंग लेनसन दिना चुक पुख चिक क खापर मार तो ने लिन थव जु मार दिना शुने गु छु देरंग लेनसन दि हरकेन म पेवियो नो ग खापसु जेंग ग चुक पु न दग कर ग देरंग लेनसन दि नंग नि चवान दि चस्तर लन देव क न देश किन या शुने गु छु चुक पु न दग खापर ने लिन जुई या रोबो छ देमो ना
1: ཁྱི དང ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ
0: 야 도무 캐진다고
1: 야
0: 아 흐타느그느 캡티 삼자 득체전 제클
1: 쳐부리
0: 흐타느그 캡티 삼자 득체전 흐타느그느 캡티 삼자 득체전
1: 도도코타 무시게 도도코타 코마노 무시가
0: 무시가
1: 어
0: 야 지난이 저 양치르 캐진다고
1: Yeah.
0: Lucky Huawu Kirsten Jekyll. Lucky Huawu Kirsten. Arango Huawu Kirsten.
1: Arango Huawu Kirsten is not too. Chubbade the two car.
0: Yachad Ginger.
1: The last thing you want
0: to. Ara. Ara.
1: Last thing my name is go.
0: Ari, the last year go.
1: Oh yeah.
0: Laptir. Ya chwa tong mo ndig song cha che tong. Ya chwa nyom nyung go.
1: Ya.
0: Chwa nyom mo she tsig ga ko ga khe ge te go.
1: Ya.
0: She tsig. She tsig. Na ge nyang a chul se ge. Na ge she tsig chul ge. Ka
1: ta na ge nyang a ta. Ka ra.
0: Kan de di.
1: Nāga
0: nyunga khaṁ shakādi. Khaṁ, arī, nāga nyunga khaṁ arī. Tī nā kāngwā gā shē sā chad gara, kūngā.
1: Kār kūngā gā shē sā tā, kā shēv yinbā.
0: Shēv. Nā lūkwā gā shē sā?
1: Lūkwā gā shē sā, shēg yin kādi.
0: Shēg, arī. Ngū gā shē sā?
1: Gā.
0: Gā, arī. Rita ndi she sag kur she no yang ha chang dik go
1: o ya ya
0: ya ya to ak samba mo nyu go
1: ya
0: to ak samba mo du go gergin ti chin da da to ak chi tar
1: kar ta gergin ka ti chin ta
0: ada to ak chi tar ya gergin ti chin
1: Dar
0: gawa ge tsi tsi tsi re lan dam no ha chang dik. Ya zhuo xin ba mo nyung go, zhuo zhuo mo de la. Zhuo zhuo mo nyung go, zhuo zhuo mo. Zhongguo sa ruo, wo ni nu ge lu nam zhe, da tuo ge tsi ter. Nam ge lu ge da tuo ge tsi ter. Zhongguo sa ruo wo ni nu ge lu.
1: Tungku sarang ka koi nyan apu chagra yung jetung kazi riba ta ye chu yedan mayong kazi ta ta mokshi kazi riba jetung kazi chi kota nyo mara ta ta wako jetung yenni kazi mandika aji chu yenni chi yon kazi wako mandika kaari ta ta mokshi kubo kaari ka
0: chiktung gubja
1: ode chiktung gubja ka gubja ka ko chutong gya gmche korg za nyeshi
0: 真的，咱不去，你喝什么饮料？咱不去喝什么？咱不去喝什么？中国共产党这个那个路，哪个？哦，嗯，咱们这他，咱们你喝什么？嘛的。 你别把，要咱们用个怎样的技术，都过咱们的。家庭地震呢？不是家庭地震呢？黑个。家庭地震呢？家庭地震呢？家庭地震是那个做，从这儿到，离空了的，那个点过个路是个那个的，他妈子个几个？家庭地震的。那大多个车队那个点过个，都黑个。
1: ジャトンティチンで中国サラオニーのグロンドグダチレモ。おたれかちょっと。あ、だとはがついてた。あ、なってるごがジャトンティチンでなんなってるごんとひが。とだちやだまんごごジャトンティチンでた。ここもいいだ。わくジャトンでやるこジャトンすけ。いや、なんかちょっとかっこいいごだ。てりちひじまる。
0: 呀呀，啊，启动国家入职十个六个，大家话个七七个嘞。他卡上这样一个叫“一顿提起那那个点过呢，叫我七七个的，他那个点过个，你嘛不等那个怎么子个？哦，叫我七七个了。哦嘞，叫我七七个了，叫我七七个的，一顿提起那那个点过的，他中国啥话你弄个，弄的，启动国家入职十个六个，大家话个七七个个。哦呀呀呀，好的，嗯嗯。呀，等你这玩意儿，我们用过。
1: 这玩意儿，我们都过。啊，俺们中国弄的这玩意儿，对不？呀。俺们开始教个啥个人家吃食？搞的这啥个人家？他香菇儿软的。
0: 香菇儿软，哎。
1: 哦，对，最近看见过。
0: 对对对，阿里兰他们还讲这个呀。那，昨天那个凌晨，你那里下岗，你要过这个呀？
1: 哦呀呀，关键在，下岗嘛，从那个，我都嘛下岗，我得那，到我，有你们这，有你这，但是，有你们这个，但是，有些人，个，哈，某些个，咋嘛，咋这个人家？
0: 对对对，阿里里，可没个，这样个凌晨，那个时机，然后下岗，你要他们那点这些，呀，你可不得么？
1: 哦呀呀，关键在，我都把关键在。
0: 呀，得么，这些得了。